0: ਨਸ਼ੇ ਸੀ
1: ਗੁੱਡ ਆਫਟਰਨੂਨ ਜਨਟ
0: ਕੁੜੀ ਨਸ਼ੇ ਸੀ ਚੜੀ ਗਈ
1: Let me say good afternoon to Reno and to Alisa, little grandson, baby boy. If you're all enjoying your afternoon from Lalita,